0: ਓਕੇ HPCL ਰਿਫਾਈਨਰੀ ਰਾ LPG ਹਰ ਦੂਜਾ ਉਤਪਾਦਨ ਬੱਤਾਂ ਬੱਤਾ ਕਾਮ ਲੈਉਣ ਤੇ ਕਰਿਓ ਚਾਵੇਲਾ ਮੁੱਖ ਸਚਿਵ ਬਤਾਇਓ ਕਿ 8 ਸਾਲਾਨਾ 4 ਮਿਲੀਅਨ ਮੀਟ੍ਰਿਕ ਟਨ ਡੀਜ਼ਲ ਰੀ ਸਫਾਈ ਕਰੀ ਜਾ ਸਕੇਲਾ ਜੈਪੁਰ ਰਾ ਖੋ ਨਾਗੋਰੀਆਨ ਹਲਕਾ ਮਾਏ ਪਟਾਖਾ ਬਣਾਵਣ ਰਾ ਇੱਕ ਕਾਰਖਾਨਾ ਮਾਏ ਕਾਲ ਲਾਈ ਲਾਗਣ ਵੀ ਮੌਤਾਂ ਨਾ ਮਾਮਲਾ ਮਾਏ ਇੱਕ ASI ਸਮੇਤ 9 ਪੁਲਿਸ ਵਾਲਾ ਨੇ ਮੁਅੱਤਲ ਕਰ ਦਿਆ ਚਿਆ ਹੈ ਪੁਲਿਸ ਈ ਹਲਕਾ ਮਾਏ ਜਾਂਚ ਰੋ ਅਭਿਆਨ ਚਲਾਰ ਗੈਰ ਕਾਨੂੰਨੀ ਤੌਰੋਂ ਚੱਲ ਰਹੀ 5 ਪਟਾਖਾ ਫੈਕਟਰੀਆਂ ਅਰ ਗੋਦਾਮਾਂ ਨੇ ਸੀਲ ਕਰਤੀ ਨਾ ਹਾਦਸਾ ਪਾਛੇ ਈ ਹਲਕਾਓਂ ਮੋਟੀ ਤਾਦਾਦ ਮਾਏ ਬਾਰੂਦ ਮਸ਼ੀਨਾਂ ਅਰ ਦੂਜੀ ਵਿਸਫੋਟਕ ਸਾਮਗਰੀ ਬਰਾਮਦ ਕਰੀ ਚੀ FSL ਰੀ ਟੀਮ ਮੌਕਾਓਂ ਨਮੂਨਾ ਭੇੜਾ ਕੈਰ ਅਰ ਮਾਮਲਾ ਰੀ ਜਾਂਚ ਕਰ ਰਹੀ ਹੈ ਰੇਲ ਮੰਤਰਾਲੇ ਉੱਤਰ ਪੱਛਮ ਰੇਲਵੇ ਰਾ ਮੁਖਿਆਲੇ ਅਰ ਅਜਮੇਰ ਮੰਡਲ ਨੇ ਬਿਹਤਰੀਨ ਕਾਮ ਸਾਰੂ ਉਤਕ੍ਰਿਸ਼ਟਤਾ ਪ੍ਰਮਾਣ ਪੱਤਰ ਦੇਰ ਨਵਾਜ਼ਿਓ ਹੈ ਅਜਮੇਰ ਮੰਡਲ ਰਾ ਰੇਲ ਪ੍ਰਬੰਧਕ ਰਾਜੂ ਭੂਤੜਾ ਬਤਾਇਓ ਕਿ ਮੰਡਲ ਨੇ ਡਿਜੀਟਲ ਪਹਿਲ HRMS ਆਦਰਸ਼ ਅਡੋਪਸ਼ਨ ਡਿਪਲੋਇਮੈਂਟ ਅਰ ਰੀ ਇਨਵੈਂਟਿੰਗ ਆਫ ਸਰਵਿਸਿਜ਼ ਰਾ ਤਹਿਤ ਰੇਲ ਸੇਵਾ ਨੇ ਆਧੁਨਿਕ ਪਾਰਦਰਸ਼ੀ ਅਰ ਕਰਮਚਾਰੀ ਅਨੁਕੂਲ ਬਣਾਵਣ ਸਾਰੂ ਨਵਾਜ਼ੀ ਚਿਓ ਹੈ ਹਨੁਮਾਨਗੜ੍ਹ ਮਾਏ ਪਹਿਲੀ ਵਾਲਾ ਫੌਜੀਆਂ ਅਰ ਵੀਰਾਂਗਨਾਵਾਂ ਦੀ ਪਰੇਸ਼ਾਨੀਆਂ ਆਗੀ ਕਰਨ ਸਾਰੂ 12 ਜੂਨ ਨੇ ਪੂਰਵ ਸੈਨਿਕ ਸਮੱਸਿਆ ਸਮਾਧਾਨ ਸ਼ਿਵਰ ਲਗਾਇਓ ਚਾਵੇਲਾ ਜ਼ਿਲ੍ਹਾ ਸੈਨਿਕ ਕਲਿਆਣ ਅਧਿਕਾਰੀ ਬਤਾਇਓ ਕਿ ਸ਼ਿਵਰ ਮਾਏ ਪਹਿਲੀ ਵਾਲਾ ਫੌਜੀਆਂ ਅਰ ਵੀਰਾਂਗਨਾਵਾਂ ਦੀ ਪੈਨਸ਼ਨ ਸਵਾਸਥ ਸੇਵਾ ਅਰ ਦੂਜੀ ਸਰਕਾਰੀ ਯੋਜਨਾਵਾਂ ਜੁੜੀ ਸਮੱਸਿਆਵਾਂ ਮੌਕੇ ਨਿਪਟਾਵਣ ਦੀ ਕੋਸ਼ਿਸ਼ ਕਰੀ ਚਾਵੇਲਾ ਮੌਸਮ ਰਾਜਰਾ ਘਣਖਰ ਹਲਕਾ ਮਾਏ ਜ਼ੋਰਦਾਰ ਗਰਮੀ ਪੜ ਰਹੀ ਹੈ ਸ੍ਰੀ ਗੰਗਾਨਗਰ ਚੂਰੂ ਪਿਲਾਨੀ ਫਲੌਦੀ ਬੀਕਾਨੇਰ ਅਰ ਜੈਸਲਮੇਰ ਮਾਏ 44-46 ਡਿਗਰੀ ਸੈਲਸੀਅਸ ਤਾਪਮਾਨ ਵਿਚ ਲੂ ਰੋ ਘਣੋ ਅਸਰ ਰਹੋ ਦੂਜੀ ਕਾਨੀ ਦਿੱਲੀ ਅਰ ਹਰਿਆਣਾ ਲਾਗਿਓੜਾ ਰਾਜਰਾ ਕੁਛ ਹਲਕਾ ਮਾਏ ਬਾਦਲਾ ਮਨਬਾਸਾ ਗਏ ਆਂਧੀ ਚਾਲੀ ਅਲਵਰ ਹਨੁਮਾਨਗੜ੍ਹ ਝੁੰਝੁਨੂ ਅਰ ਭਰਤਪੁਰ ਰਾ ਕਈ ਹਲਕਾ ਮਾਏ ਬਾਰਿਸ਼ ਹੋਈ ਮੌਸਮ ਵਿਭਾਗ ਬੀਕਾਨੇਰ ਅਜਮੇਰ ਭਰਤਪੁਰ ਅਰ ਜੈਪੁਰ ਸੰਭਾਗ ਰਾ ਕੁਛ ਹਲਕਾ ਮਾਏ ਕਾਲ 14 ਜੂਨ ਤਾਈ ਜ਼ੋਰਦਾਰ ਬਾਇਰੋ ਬਾਜਣ ਸਾਗੈ ਕੱਠੇ ਕੱਠੇ ਬਾਦਲਾਂ ਨੇ ਗਾਜ ਅਰ ਬੀਜਣਿਆਂ ਦੀ ਚਮਕ ਵਿਚ ਬਿਰਖਾ ਵੇਵਣ ਰਾ ਆਸਾਰ ਜਤਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ 28 ਜੂਨ ਦੀ ਇਤਵਾਰ ਨੇ ਵਿਚਾਰ ਬਤਾਵੇਲਾ ਇਹ ਕਾਰਜਕ੍ਰਮ ਦੀ 135ਵੀਂ ਕੜੀ ਵੇਲਾ ਇਸਾਰੂ ਆਪ ਹੀ ਮੁਫਤ ਨੰਬਰ 1800-117800 ਮਾਥੇ 26 ਜੂਨ ਤਾਈ ਰਾਏ ਦੇ ਸਕੋ ਹੋ ਨੰਬਰ ਓਜੂ ਸੁਣ ਲਿਰਾ ਉਸਾ 1800-117800 ਨਰਿੰਦਰ ਮੋਦੀ ਐਪ ਅਰ ਮਾਈ GOV ਓਪਨ ਫੋਰਮ ਜ਼ਰੀਏ ਇਹ ਵਿਚਾਰ ਭੇਜਾ ਜਾ ਸਕੇ ਹੈ ਆਖਿਰ ਮਾਏ ਖਾਸ ਸਮਾਚਾਰ ਇੱਕ ਫੇਰ ਸੁਣ ਲੀ ਰਹੋ ਸ੍ਰੀ ਨਰਿੰਦਰ ਮੋਦੀ ਭਾਰਤ ਰਾ ਸਭ ਲੰਬਾ ਬਗਤ ਤਾਏ ਪ੍ਰਧਾਨ ਮੰਤਰੀ ਰਹਿਣ ਵਾਲਾ ਨੇਤਾ ਬਣਿਆ ਇਹ ਉਪਲਬਧੀ ਮਾਥੇ ਮੰਤਰੀ ਮੰਡਲ ਮਾਰਾ ਮਾਨ ਮਾਏ ਪ੍ਰਸਤਾਵ ਪਾਸ ਕੀਨੋ ਸੂਚਨਾ ਅਰ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਕਾਲ ਜੈਪੁਰ ਪਧਾਰੇਲਾ ਨਿਆਰਾ ਨਿਆਰਾ ਕਾਰਜਕ੍ਰਮਾਂ ਮਾਏ ਸ਼ਿਰਕਤ ਕਰੇਲਾ ਸੜਕ ਪਰਿਵਹਨ ਅਰ ਰਾਜਮਾਰਗ ਮੰਤਰਾਲੇ ਨਾਗੌਰ ਬੀਕਾਨੇਰ ਨੈਸ਼ਨਲ ਹਾਈਵੇ ਨੰਬਰ 62 ਨੇ 4 ਲੇਨ ਰੋ ਬਣਾਵਣ ਦੀ ਮਨਜ਼ੂਰੀ ਦੀਨੀ ਅਰ ਪਚਪਦਰਾ ਰੀ ਤੇਲ ਰਿਫਾਈਨਰੀ ਇਣੀ ਮਹੀਨਾ ਉਤਪਾਦਨ ਸਰੂਪ ਹੈ ਵਣ ਰਾ ਆਸਾਰ ਇਸ ਆਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਭਿਓ ਮਾਣੋ ਆਗਲੋ ਸਮਾਚਾਰ ਬੁਲੇਟਿਨ ਕਾਲ ਸਵਾਰੇ 9 ਵਜਾ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ ਨਮਸਕਾਰ
1: FM 102, 103.6 MHz और मीडियम वेव 212.31 मीटर अर्थात 1413 किलोहर्ट्ज पर यह आकाशवाणी कोटा बूंदी का चंबल चैनल है। शाम के 7 बज चुके हैं। अब किसान भाई सुनेंगे अपना दैनिक कार्यक्रम चौपाल।